0: 다 렌튼들라 로조 조라 나다심 지게 조가 근론다고 요리 다가 갑상다 타우즌 뎀노가 짐선자 남노 그런 반으로 또 모스기 다때 던저 데던 띠난 거 난식 함친 그런 바세나다 다 띠난 거 난식 그런 거 심직 샤이 거꾸 다 치즈그르도 전에 나 다 치르그 남에체 상들라 나토응글라가니 아니엘게 니라 히케네 제지다다니 되게 나토니고 띠난다다다니 다 히케네 제세그다 우튼도 워크 소르크 조나셰그다 오는 띠르든 씹츠 조리 Di nanta da tani da da kargangi na namitsesan ga nantun ga tsawi ya rigilam tsuwa zi kubzir. Tau ziwa ga nani da chulim ga kurnda dukundi rangim tsuwa nani na yang chig shimjige kyuwa ga chig zambanda wa yota. Da yonu ga jimtsin chizir zi na shirga shawa chulim zi tangtang na shuk chizgini shali tsuwa nani na da jamba wa tiig dun si se ga da wachun da chura tsa tingi chinzi ga tangani shawa chulim ga kongsab di tangna chukna sikir. Devjin tu gursum gu chulum gu nang manjin nang shawazi pachin chikten tangna meni tsut. De dang dang na shawaz chulum se gada wun deta wuzgam chulni naran da shi gan nantun gya chenpo ra hachin gar tang sammu. Tamo zira, chirga chulum zi tangna si naran gya kona zira chayin. Dala jik nantun gala kani kari song, lakbar tu wakak sorg tang jari chulni na chulum se gada wari salan de chulum da nak hkeng kawaran yoni. Devjin tu nal gachi xochi ya kori chala yang chulum di yonar, man shil. Daga si chulam da chawangi na yang kirgi man nal xoju gu jam nara chulam da yonar, nal xoji gu jang gu jam nara chulam da yonar. Di jim tsinga chulam da dukundi si gu shimji gu rintang se na jan, di jina xoju gu jiga nantun hachang gu mong yo gu samno gu laga ni, da nansi gu lam tsinga nga tani na shawah chulam da dukundi shimji gu. Devjinta da shawah chulam da yon tsuni na da gu chawangi jahichi timong chateru gu aranda mo gu shimji gu nga nantun laga nara chiga se gu gu zina. Da Chulam la hkeni da tanga nashche ku naga napa. Napa gina ta tela tanda napa tanga hugu naga changa ka laka na shali sonda ra. Chulam ki hkichin tabu naga ta jacha ga dhanchani jacha sanu kasi ku jacha na yana. Jena na yana ra jacha ni ngabcha ni tukcha san gu na chaitika tamo sara. Dina chulam da gu naga tim naga hkichini hachang ka cheni. Tamo zara jirchin damo tagdaga magi da tanga ta ngarangi yana ta tukumar shimjiga kawshuga na nama chesan dina nga nangsiga yang shimjiga shaychuga kawshuga tawa yana yang tagandi shawah chulam tata kheta dina dimnu rinpa naru tamo sikri
1: Ari kwaatin chikuni lo chogu namji tserangka rangka chigita shimjiga di mbamram lamni ga karka shimjiga cheli ga kawshuga dan tsiltani lam tsinga karka rinpa ga kurndani jachinyan ka namba zo kawdari tatina tsamdani yang lo chogu larchib jaga yang Chorang da shimjiga kaushunga pachir chiniga shigiri di tanga shimjiga cheliga kaushunga rang chi dan tsatta yang nan da gam singar ba kon dan yang chorang ngi tik sam tik ngi tan dan ikab dari na
2: oh ni ni ri ta kon ni chi sha pa nan da ngani ga chi cha ni ka su chi gre mo
1: den ga
2: na ma che sam dan dam da na ki na tin dem ju gi ara mi ta ta kurang ni ga achi ga wa wa ni da achi ga tu mo chi ta ਪੰਜਾਬ ਬਣਾ ਜਿੰਦਾ ਤੇਕ ਅਤਾ ਸਵਾਰ ਕੋਲ ਬਿਲਕੁਲ ਗੰਪਾ ਨਾ ਨਾ ਚਿੰਨਾ ਮੈਂ ਨਹੀਂ ਸ਼ਤਾ ਜੀ ਨਾ ਤਾਂ ਨਹੀਂ ਨਾ ਮੈਂ ਦਾ ਤੋ ਕੰਦੀ ਸੋਂ ਜੋ ਅਤਾ ਤੋ ਸ਼ਤਾ ਨਾ ਪਾ ਵੀ ਕਿ ਸੋ ਵੀ ਉਹ ਨਾ ਤਾਂ ਨਾ ਪਾ ਸਿਰੀ ਦਾ ਤਾ ਸੋਂ ਸੀ ਜਿਹੜਾ ਨਾ ਪਾ ਸਿਰੀ ਦਾ ਦੀ ਸਮਝਾ ਤਾਂ ਸੀ ਜਿਹੜਾ ਨਾ ਮਾਰਤਾ ਨਾ ਚਮਾਂ ਕੋ ਗਰ ਫੇਰਾ ਨਾ ਜੀ ਤਾਂ ਮੈਂ ਨਹੀਂ ਕੋ ਜੀ ਤੋ ਤੋ ਸ਼ੀ
1: ਯਾਰੀ
2: ਵਾਂਗੋ ਕੋ ਗਿੰਦਾ ਦਾ ਬਿਤਾ ਕਾਚਨ ਨਾ ਗਾਂ ਸੀ ਦੇ ਖਬਰ ਤਾਂ ਦਾ ਕਾਟਾਂ ਤੇ ਨਹੀਂ ਕਿ ਤਾਂ ਦੇ ਤੰਗਨ ਦਾ ਸੀ ਦੇ ਸੀ ਗਤ ਚਿੰਨ ਮੁਲ ਕੰਮ ਦੇ ਵਾਂਗੋ ਕੋ ਦੇ ata rangjilina chokko chakkan da onang na ndo ma sai na ikik ta wangok tham da ko ni ni shi chin de ko ta te na dan di shong de ta rangjila na chi jo pal da di ata na ma thesang ka shong da da ma chi ata jina ta ne de me ona a ko na sha ko no ga da ka ge chakkan na di ki tang ga la ka na ti du ti chi la ja si ta ma jo ta ji na de ka ge sa ga chi onang ko shong de sim chi de na ni jina ta ne a do ing ge chin ta
1: na di
2: ro ta te na kan da ti ge na ra yong ni Pionara meni, kakakara cheni, tamo zir, tegi nada kakakara chegara ina ya, tanda pitang na shajizdi. Rangira tata, honchikun, ta shirim shinjiga thomba kabina ya, ni dojiwa ilichiga, ta sagarkanandu uji tutan, di na tok panchika ni ute shinjiga nirmo.
1: Yadi.
2: Tegi nada ilichiga panchika laka nangara ya, terka shachi munga zibukara, tegi nada ni dojiwa ilichiga tawa zina, nadino ani, jomno ga tamo kakari shachi sir.
1: Yadi.
2: Tegi nada, rangira tasang, так мы могли там где-то так капкатыгада дончин да тконде асим жи пале та дончин дишонда тконде а тата сан гиджи царица та дишотани жи дио кансам ди чим бандо томо дия
1: нери ди ди 네리리 과든지 오늘 로또 라집전 선진아 다진이 그 저기 자니 그 제리 그 가수 그런데 템바리 되더나 아 단덕이